0: ਆਦਮੀ ਨੂੰ ਆ ਜਾਓ ਭਾਜੀ
1: ਸੋਫਾ ਕਰਕੇ ਕਰ
2: ਹਾਂਜੀ ਹਾਂਜੀ ਹਾਂਜੀ ਕਹਿ ਬੋਲਣ ਬਣੇ ਯੋਗੀ